ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

0: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ।
1: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇਰੇ ਨਾਲ ਫੁੱਟਵਾ ਕਰਾਉਣ ਜੋ
0: ਰੇਡੀਓ ਵਿਤਸਤਾ
1: ਅਸਲੇ ਪੌਣ ਪਟਾਕੇ
0: ਸੁਣ ਮੇਰੇ ਦਿਲਦਾਰਾ ਮੈਨੂੰ 90.0 ਮੈਗਾ

ਮੁਹੱਬਤ ਵਾਲਿਆਂ ਦਾ ਨਜ਼ਰੀਆ ਹੁੰਦਾ ਅਲੈਦਾ ਹੀ, ਦੁਨੀਆ ਆਪਣੀ ਨੂੰ ਆਪ ਹੀ ਇਹ ਸਿਰਜ ਲੈਂਦੇ ਨੇ। ਹੋ ਜਾਂਦੀ ਇਹਨਾਂ ਵਰਗੀ ਕਾਇਨਾਤ ਆਪੇ ਹੀ, ਜਦੋਂ ਇਹ ਇਸ਼ਕ ਸਾਦੇ ਹੋ ਜ਼ਰਾ ਨਜ਼ਦੀਕ।

ਸਾਰਿਆਂ ਨੂੰ ਮੇਰੀ ਰਾਮ ਰਾਮ। ਜਹਾਂ ਦੁੱਧ ਦਹੀਂ ਕਾ ਖਾਣਾ, ਯੋ ਮੇਰਾ ਹਰਿਆਣਾ। ਜਹਾਂ ਜੰਮਦੇ ਨਿਆਣੇ ਨੂੰ ਸਿਖਾਦੇ ਗਾਣਾ ਬਜਾਣਾ, ਯੋ ਮੇਰਾ ਹਰਿਆਣਾ। ਜਹਾਂ ਜੋੜਾਂ ਕੇ ਉੱਪਰ ਬੈਠ ਕਰ ਨਹਾਣਾ, ਯੋ ਮੇਰਾ ਹਰਿਆਣਾ। ਜਹਾਂ ਅੰਡੀਆਂ ਮਾਂ ਦਾਲ ਪਕਾਣਾ, ਯੋ ਮੇਰਾ ਹਰਿਆਣਾ। ਤੋ ਇਸੇ ਹਰਿਆਣਾ ਕੇ ਬਾਰੇ ਮਾਂ ਹੋਰ ਜ਼ਿਆਦਾ ਜਾਣਨੇ ਵਾਸਤਾ ਮੈਂ ਲੇਕਾਈ ਹੂੰ ਹਰਿਆਣਵੀ ਕਾਰਿਆਕ੍ਰਮ ਕੀ ਬੋਛਾਰ, ਜਿਸਮਾਂ ਤੁਹਾਨੂੰ ਲੇਕਰ ਜਾਊਂਗੀ ਅਲਗ ਅਲਗ ਗਾਮ ਕੇ ਅਲਗ ਅਲਗ ਲੋਕਾਂ ਕੇ ਬੀਚ ਮਾਂ, ਅਰਥਮ ਜਾਣ ਸਕਾਂਗੇ ਮਾਰੇ ਹਰਿਆਣੇ ਕੇ ਰੀਤੀ ਰਿਵਾਜਾਂ ਕੇ ਬਾਰੇ ਮਾਂ। ਤੋ ਸੁਣਨਾ ਨਾ ਭੂਲਿਓ ਹਰ ਸ਼ਨੀਵਾਰ ਅਰ ਰਵੀਵਾਰ ਸਵੇਰੀ 7:05 ਪਾ ਅਰ ਦੁਪਹਿਰ ਨੂੰ 2 ਵਜੇ, ਸਿਰਫ ਔਰ ਸਿਰਫ ਥਾਰੇ ਆਪਣੇ ਰੇਡੀਓ ਰੇਡੀਓ ਵਿਤਸਤਾ ਹਮ ਸਫ਼ਰ ਜ਼ਿੰਦਗੀ ਕਾ FM 90.0 ਮੇਗਾਹਰਟਜ਼। ਧੰਨਵਾਦ, ਸੁਣਦੇ ਰਹੋ FM 90.0 ਮੇਗਾਹਰਟਜ਼ ਰੇਡੀਓ ਵਿਤਸਤਾ।

0: You are listening FM 90.0 megahertz radio vitasta hum safar zindagi ka. Ambala Kent's first community radio, licensed by Ministry of Information and Broadcasting, Government of India.
1: ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ
2: ਕਰਦੀਆਂ ਮੇਰੇ ਤੇ ਜੋ ਸਰਦੀਆਂ ਤੇ ਨਾਲ ਫੁੱਟਵਾ ਕਰਾਉਣ ਜੋ
1: ਰੇਡੀਓ ਵਿਤਸਤਾ
3: ਅਸਲੇ ਪੌਣ ਪਟਾਕੇ
2: ਸੁਣ ਮੇਰੇ ਦਿਲਦਾਰਾ
1: ਮੈਨੂੰ 90.0 ਮੈਗਾ

0: ਭਾਜੰ
1: ਸੁਣਨ ਖਾਤਰ ਹਰਿਆਣਵੀ ਸੌਂਗ ਕਰੋ ਰੇਡੀਓ ਵਿਤਸਤਾ ਨੂੰ ਫੋਨ ਅਰ ਆਪਣਾ ਮੂਡ ਕਰ ਲਿਓ ਓਨ ਸੈਟ ਕਰ ਦਿਓ 90.0 ਓਨ ਯੋਰ ਫੋਨ ਅਰ ਮਲੈ ਦਿਓ 7056413010 ਪਾ ਫੋਨ।

ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਜੀ ਸੁਣ ਰਹੇ ਹੋ 90.0 FM ਤੇ ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ, ਆਪ ਦਾ ਆਪਣਾ ਰੇਡੀਓ, ਆਪ ਜੀ ਦੀ ਆਵਾਜ਼ ਦਿਲ ਤੋਂ। ਰੇਡੀਓ ਵਿਤਸਤਾ, ਹਮ ਸਫ਼ਰ ਜ਼ਿੰਦਗੀ ਦਾ।

ਤੁਸੀਂ ਸੁਣ ਰਹੇ ਹੋ ਅੰਬਾਲਾ ਦਾ ਆਪਣਾ ਰੇਡੀਓ, ਰੇਡੀਓ ਵਿਤਸਤਾ 90.0 ਮੈਗਾਹਰਟਜ਼ ਤੇ। ਸੁਣਦੇ ਰਹੋ ਆਪਣੇ